ਨਾ ਵੇਖੇ, ਜੇ ਮੈਂ ਨਾ ਵੇਖਾਂ ਤੇ ਉਹ ਵੇਖੇ, ਪਰ ਐਡੇ ਵਕਤ ਕਿੱਥੋਂ ਲਿਆਵਾਂ, ਮੇਰੇ ਵੇਖਣ ਦੇ ਵਿੱਚ ਉਹ ਵੇਖੇ। ਮਾਹੀ ਤੇਰੇ ਅੰਦਰ ਰਹਿੰਦਾ, ਤੈਨੂੰ ਐਵੇਂ ਭੈਣ ਭੁਲੇਖੇ, ਯਾਰ ਫਰੀਦਾ ਬੂਹੇ ਯਾਰ ਦੇ ਬੱਲੇ, ਭਾਵੇਂ ਉਹ ਵੇਖੇ ਯਾਰ ਨਾ।

0: ਭੈਰੋਂ ਭੈਰੋਂ ਮਾਂ ਥੀ ਰਹੀ ਆਹੀ ਨਾ ਮੂਝੋ ਵੀ ਇਹੋ ਹੀ ਹਾਲ ਹੋ
1: ਖਬਰ ਨਾ ਹੈ ਤੋ ਆਹੀ ਸਭ ਕੁਛ ਕੀਆ ਕਿਉਂ ਨਾ ਨੀ ਮਾਂ ਤਾਂ ਇਤਰੋ ਥਕੀ ਥੀ ਪਵਾ ਚਾ ਕਯੋ ਹੋਤਾ